ਸੀਗਾ ਗਾਣਾ ਵੇਵੀ ਕਰਨ ਔਜਲਾ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਪ੍ਰੋਗਰਾਮ ਆਪਣਾ ਪੰਜਾਬ ਵਿਸ਼ਾਲ ਦੇ ਨਾਲ ਨਾਲੇ ਆਪਾਂ ਪੰਜਾਬੀ ਪਹਿਰਾਵੇ ਬਾਰੇ ਗੱਲ ਕਰ ਰਹੇ ਹਾਂ ਸੋ ਹੁਣ ਆਪਾਂ ਗੱਲ ਕਰਦੇ ਹਾਂ ਫੁਲਕਾਰੀ ਦੀ ਜੇ ਪੰਜਾਬ ਨੂੰ ਆਪਾਂ ਸੂਈ ਧਾਗੇ ਦੇ ਨਾਲ ਜੋੜੀਏ ਸ਼ਾਇਦ ਉਹ ਫੁਲਕਾਰੀ ਵਾਂਗੂ ਲੱਗੂਗਾ ਫੁਲਕਾਰੀ ਸਿਰਫ ਇੱਕ ਕਲਰਫੁੱਲ ਐਮਬਰਾਇਡਰੀ ਨਹੀਂ ਆ

0: ਸਾਲਾਂ ਤੋਂ ਦਾਦੀਆਂ ਨਾਨੀਆਂ ਅਤੇ ਮਾਵਾਂ ਸਿਰਫ ਆਪਣੇ ਹੱਥਾਂ ਦੇ ਨਾਲ ਨਹੀਂ ਪਰ ਆਪਣੇ ਪਿਆਰ ਆਸ਼ੀਰਵਾਦ ਆਸ਼ੀਰਵਾਦ ਦੇ ਨਾਲ ਫੁਲਕਾਰੀਆਂ ਬਣਾਉਂਦੀਆਂ ਨੇ। ਅੱਜ ਕੱਲ੍ਹ ਫੁਲਕਾਰੀ ਹਰ ਜਗ੍ਹਾ ਮਿਲਦੀ ਆ, ਸੈਲੀਬ੍ਰਿਟੀਜ਼ ਨੂੰ ਵੀ ਅਕਸਰ ਫੁਲਕਾਰੀ ਵਿੱਚ ਨਜ਼ਰ ਆਉਂਦੇ ਨੇ। ਨਾਲੇ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਧਾਗੇ ਜਿਹੜੇ ਹੁੰਦੇ ਆ ਨਾ, ਆਪਾਂ ਕਹਿੰਦੇ ਹਾਂ ਨਾ ਹਮੇਸ਼ਾ ਕਿ ਹਰ ਇੱਕ ਰਿਸ਼ਤਾ ਇੱਕ ਟੈਂਡਰ ਨੋਟ ਆ ਜਾਂ ਧਾਗਾ ਆ, ਠੀਕ ਆ। ਸੋ ਧਾਗੇ ਤਾਂ ਪੈਟਰਨਸ ਕ੍ਰੀਏਟ ਕਰ ਦਿੰਦੇ ਨੇ ਜੋ ਕਿ ਫੁਲਕਾਰੀ 'ਤੇ ਨਜ਼ਰ ਆਉਂਦੇ ਨੇ, ਲੇਕਿਨ ਪਿਆਰ ਟ੍ਰੈਡੀਸ਼ਨ ਕ੍ਰੀਏਟ ਕਰਦਾ।
1: Favorite songs you grew up listening to and the premier mix of today East FM Kenya's premier Asian mix

0: 39 ਮਿੰਟਸ ਹੋ ਚੁੱਕੇ ਨੇ 6 ਵਜ ਕੇ ਤੁਸੀਂ ਸੁਣ ਰਹੇ ਪ੍ਰੋਗਰਾਮ ਆਪਣਾ ਪੰਜਾਬ ਵਿਸ਼ਾਲ ਦੇ ਨਾਲ ਨਾਲੇ ਆਪਾਂ ਗੱਲ ਕਰ ਰਹੇ ਹਾਂ ਪੰਜਾਬੀ ਪਹਿਰਾਵੇ ਦੀ ਸੋ ਪੰਜਾਬੀ ਪਹਿਰਾਵਾ ਜਿੱਦਾਂ ਮੈਂ ਅਕਸਰ ਕਿਹਾ ਆਪਾਂ ਗੱਲ ਕੀਤੀ ਪਹਿਲਾਂ ਪੱਗ ਦੀ ਸ਼ਾਨ ਦੀ ਫਿਰ ਆਪਾਂ ਗੱਲ ਕੀਤੀ ਫੁਲਕਾਰੀ ਦੀ ਹੁਣ ਪੰਜਾਬੀ ਪਹਿਰਾਵਾ ਆਪਾਂ ਅਕਸਰ ਕੀ ਕਹਿੰਦਾ ਵਿਆਹਾਂ ਵਿੱਚ ਬਹੁਤ ਜ਼ਿਆਦਾ ਪਾਉਂਦੇ ਹਾਂ ਮਤਲਬ ਡਿਫਰੈਂਟ ਡਿਜ਼ਾਇਨਸ ਫੁਲਕਾਰੀਆਂ ਐਂਡ ਡਰੈਸਿਸ ਐਂਡ ਕੁੜਤੇ ਪਜਾਮੇ ਸ਼ੇਰਵਾਨੀਆਂ ਬਹੁਤ ਸਾਰੀਆਂ ਚੀਜ਼ਾਂ ਹੁਣ ਵਿਆਹ ਦੇ ਬਾਰੇ ਜੇ ਆਪਾਂ ਗੱਲ ਕਰੀਏ ਤੁਹਾਨੂੰ ਪਤਾ ਹੀ ਹੈ ਪੰਜਾਬੀ ਵਿਆਹ ਸਿਰਫ ਇੱਕ ਇਵੈਂਟ ਨਹੀਂ ਹੁੰਦਾ ਇਹ ਇੱਕ ਫੈਸਟੀਵਲ ਬਣ ਜਾਂਦਾ ਗੈਸਟ ਲਿਸਟ ਦੇ ਨਾਲ ਮਹਿੰਦੀ ਜਾਗੋ ਆਨੰਦ ਕਾਰਜ ਫੇਅਰ ਰਿਸੈਪਸ਼ਨ ਹਰ ਇੱਕ ਫੰਕਸ਼ਨ ਦਾ ਆਪਣਾ ਮਤਲਬ ਆ ਹਰ ਇੱਕ ਫੰਕਸ਼ਨ ਫੈਮਿਲੀ ਟ੍ਰੈਡੀਸ਼ਨਸ ਨਾਲੇ ਨਵੀਂ ਸ਼ੁਰੂਆਤ ਸੈਲੀਬ੍ਰੇਟ ਕਰਦਾ ਹੈ ਅੱਜ ਕੱਲ੍ਹ ਵਿਆਹਾਂ ਵਿੱਚ ਡੀ ਜੇਜ਼ ਨਜ਼ਰ ਆਉਂਦੇ ਨੇ ਫੋਟੋਗ੍ਰਾਫਰਸ ਡਰੋਨਸ ਦੇ ਨਾਲ ਨਜ਼ਰ ਆਉਂਦੇ ਨੇ ਨਾਲੇ ਇੱਕ ਜਿਹੜਾ ਗਾਣਾ ਕੋਈ ਲੱਗ ਜਾਵੇ ਨਾ ਟ੍ਰੈਡੀਸ਼ਨਲ ਗੀਤ ਜੇ ਲੱਗ ਜਾਵੇ ਜਿੱਦਾਂ ਜਾਗੋ ਆਪਾਂ ਸਾਰਿਆਂ ਨੇ ਅਟੈਂਡ ਕੀਤੀ ਹੈ ਜੇ ਐਸਾ ਕੋਈ ਗਾਣਾ ਲੱਗ ਜਾਵੇ ਐਸਾ ਕੋਈ ਗੀਤ ਲੱਗ ਜਾਵੇ ਜਿਹੜਾ ਸਾਰਿਆਂ ਨੂੰ ਪਸੰਦ ਆਵੇ ਤਾਂ ਤੁਸੀਂ ਦੇਖੋਗੇ ਕਿ ਹਰ ਇੱਕ ਬੰਦਾ ਡਾਂਸ ਫਲੋਰ 'ਤੇ ਹੋਊਗਾ ਭਾਵਾਂ ਉਹਦੀ ਉਮਰ ਕੁਛ ਵੀ ਹੋਵੇ ਨਾਲੇ ਮੈਨੂੰ ਲੱਗਦਾ ਅੱਜ ਕੱਲ੍ਹ ਤਾਂ ਚਲੋ ਡੈਸਟੀਨੇਸ਼ਨ ਵੈਡਿੰਗ ਵੀ ਬਹੁਤ ਸਾਰੀਆਂ ਹੁੰਦੀਆਂ ਨੇ ਲੇਕਿਨ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਹੈਗੀ ਆ ਜਿਹੜੇ ਵਿਆਹਾਂ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਇਹ ਇੱਕ ਟ੍ਰੈਡੀਸ਼ਨ ਜਿਹਦਾ ਟ੍ਰੈਡੀਸ਼ਨਲ ਵਿਆਹ ਜਦੋਂ ਹੁੰਦੇ ਨੇ ਨਾ ਉਹਦਾ ਆਪਣਾ ਹੀ ਮਜ਼ਾ ਆਉਂਦਾ ਟਾਈਮ ਹੋ ਰਿਹਾ ਤੁਹਾਡੇ ਬੁਝਾਰਤ ਬੁਝਾਉਣ ਦਾ ਐਂਡ ਥੋੜ੍ਹੀ ਦੇਰ ਦੇ ਵਿੱਚ ਮੈਂ ਤੁਹਾਨੂੰ ਦੱਸੂੰਗਾ ਕਿ ਅੱਜ ਦੀ ਬੁਝਾਰਤ ਕਿਹੜੀ ਆ ਤੁਸੀਂ ਬਸ ਜੁੜੇ ਰਹੋ ਮੇਰੇ ਨਾਲ ਓਨਲੀ ਓਨ ਆਪਣਾ ਪੰਜਾਬ
1: No one plays more of your Bollywood favorites.
2: Gulabi saadi ani lali la la la. Oh mahi, kitno ki love story yahan kesariya tera.
1: Bunty Steph M, Kenya's premier Asian mix. What?

0: ਹਾਂ, ਇਹ ਸੀਗਾ ਗਾਣਾ ਦਿਲ ਲਾਲਵਾਂ। ਨਾਲੇ ਮੈਨੂੰ ਤਾਂ ਬਹੁਤ ਹੀ ਪਸੰਦ ਆਇਆ, ਤੁਸੀਂ ਮੈਨੂੰ ਹੁਣ ਦੱਸੋ ਕਿ ਤੁਹਾਨੂੰ ਕਿੱਦਾਂ ਦਾ ਲੱਗਿਆ। ਨਾਲੇ ਇਹ ਗਾਣਾ ਮੈਂ ਤੁਹਾਨੂੰ ਇਸ ਕਰਕੇ ਸੁਣਾਇਆ ਬਿਕੋਜ਼ ਮੈਨੂੰ ਬਹੁਤ ਜ਼ਿਆਦਾ ਪਸੰਦ ਆ, ਮੇਰੇ ਦਿਲ ਦੇ ਬਹੁਤ ਕਰੀਬ ਆ ਇਹ ਗਾਣਾ। ਲੇਕਿਨ ਜੋ ਅੱਜ ਦਾ ਦੂਜਾ ਟੋਪਿਕ ਹੈਗਾ ਆ ਦੂਸਰੇ ਘੰਟੇ ਦਾ, ਇਹ ਐਸਾ ਆ ਕਿ ਆਪਾਂ ਅਕਸਰ, ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਅਕਸਰ ਜਦੋਂ ਵਿਆਹਾਂ ਦੇ ਵਿੱਚ ਪੁਰਾਣੇ ਗੀਤ ਜਦੋਂ ਆਪਣੀਆਂ ਨਾਨੀਆਂ ਦਾਦੀਆਂ ਸੁਣਦੇ ਨੇ, ਮਾਵਾਂ ਸੁਣਦੇ ਨੇ, ਆਪਣੇ ਦਾਦੇ ਸੁਣਦੇ ਨੇ, ਨਾਲੇ ਉਹ ਐਸੇ ਗੀਤ ਹੁੰਦੇ ਨੇ ਜਿਹੜੇ ਨਾ ਬੰਦੇ ਦੇ ਦਿਲ ਦੇ ਨਾਲ ਕਨੈਕਟ ਹੋ ਜਾਂਦੇ ਨੇ। ਭਾਵਾਂ ਕਿਸੇ ਦੀ ਕੋਈ ਵੀ ਉਮਰ ਹੋਵੇ, ਉਹ ਬੰਦਾ ਉਸ ਵੇਲੇ ਡਾਂਸ ਫਲੋਰ 'ਤੇ ਜ਼ਰੂਰ ਆਉਂਦਾ। ਹੁਣ ਟੋਪਿਕ ਆਪਣਾ ਇਹ ਆ ਦੂਸਰੇ ਘੰਟੇ ਦਾ ਕਿ ਅਕਸਰ ਆਪਾਂ ਪੁਰਾਣੇ ਗੀਤ ਤਾਂ ਸੁਣਦੇ ਹੀ ਆ, ਲੇਕਿਨ ਆਪਾਂ ਨਵੇਂ ਗੀਤ ਵੀ ਬਹੁਤ ਹੀ ਕੁਛ ਗੀਤ ਐਸੇ ਨੇ ਜੋ ਕਿ ਅੱਜ ਨਵੇਂ ਗੀਤ ਵੀ ਬਹੁਤ ਕਨੈਕਟ ਕਰਦੇ ਨੇ ਸਾਰੇ ਦੇ ਨਾਲ। ਹੁਣ ਟੋਪਿਕ ਆਪਣਾ ਇਹ ਹੋ ਗਿਆ ਕਿ ਪੁਰਾਣੇ ਗੀਤ ਤੁਹਾਨੂੰ ਜ਼ਿਆਦਾ ਪਸੰਦ ਨੇ ਜਾਂ ਅੱਜ ਕੱਲ੍ਹ ਦੇ ਗੀਤ, ਇਹ ਆਪਣਾ ਟੋਪਿਕ ਹੈ। ਕੁਛ ਆਰਟਿਸਟ ਅੱਜ ਕੱਲ੍ਹ ਵੀ ਬਹੁਤ ਹੀ ਰੈਲੇਵੈਂਟ ਨੇ, ਬਹੁਤ ਹੀ ਉਹਨਾਂ ਨੇ ਉਹਦਾ ਕੰਮ ਕੀਤਾ ਹੈ ਪਹਿਲਾਂ ਵੀ ਨਾਲੇ ਹੁਣ ਵੀ। ਅੱਜ ਕੱਲ੍ਹ ਜੇ ਤੁਸੀਂ ਦੇਖੋ, ਜੇ ਦੇਖੇ ਜਾਓ ਕਿ ਦਿਲਜੀਤ ਦੋਸਾਂਝ ਜੋ ਕਿ ਬਹੁਤ ਹੀ ਜਾਣੇ ਮਾਨੇ ਕਲਾਕਾਰ ਨੇ, ਉਹਨਾਂ ਨੇ ਸ਼ੁਰੂਆਤ ਬਹੁਤ ਮੈਨੂੰ ਲੱਗਦਾ ਆਲਮੋਸਟ 20 ਸਾਲ ਪਹਿਲਾਂ ਕੀਤੀ ਸੀ, ਲੇਕਿਨ ਅੱਜ ਵੀ ਉਹਨਾਂ ਦੇ ਗੀਤ ਪੁਰਾਣੇ ਅਤੇ ਨਵੇਂ ਬਹੁਤ ਹੀ ਲੋਕ ਸੁਣਦੇ ਨੇ। ਤੁਹਾਡੇ ਕਿਹੜੇ ਫੇਵਰੇਟ ਆਰਟਿਸਟ ਆ, ਭਾਵਾਂ ਉਹ ਪੁਰਾਣੇ ਹੋਣ? ਤੁਸੀਂ ਕਹਿ ਸਕਦੇ ਹੋ ਸੁਰਿੰਦਰ ਕੌਰ ਮੇਰੀ ਫੇਵਰੇਟ ਆਰਟਿਸਟ ਆ, ਮਲਕੀਤ ਸਿੰਘ ਫੇਵਰੇਟ ਆਰਟਿਸਟ ਆ, ਹਰਭਜਨ ਮਾਨ ਹੋ ਗਏ, ਬੱਬੂ ਮਾਨ ਹੋ ਗਏ, ਤੁਸੀਂ ਮੈਨੂੰ ਦੱਸੋ ਤੁਹਾਡੇ ਫੇਵਰੇਟ ਕਲਾਕਾਰ ਕੌਣ ਨੇ, ਪੰਜਾਬੀ ਕਲਾਕਾਰ, ਪੰਜਾਬੀ ਗੀਤਕਾਰ ਕੌਣ ਨੇ, ਨਾਲੇ ਕਿਉਂ? ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 0701-106-106। ਹਾਲੇ ਤੱਕ ਬੁਜਾਰਤ ਦਾ ਸਹੀ ਜਵਾਬ ਨਹੀਂ ਆਇਆ। ਸਿਰ ਆ ਪਰ ਬਾਲ ਨਹੀਂ, ਪੈਰ ਹਨ ਪਰ ਚੱਲਦਾ ਨਹੀਂ। ਮੈਂ ਤੁਹਾਨੂੰ ਸੁਰਾਗ ਦਿੱਤਾ ਸੀਗਾ, ਅਕਸਰ ਆਪਾਂ ਜਦੋਂ ਢਾਬਿਆਂ 'ਤੇ ਜਾਂਦੇ ਹਾਂ ਅਸੀਂ ਇਸ ਚੀਜ਼ ਦੇ ਉੱਤੇ ਬੈਠ ਕੇ ਰੋਟੀ ਖਾਂਦੇ ਹਾਂ, ਕਿਹੜੀ ਚੀਜ਼ ਹੈ?
1: We've got your favorite song for every moment because we love you like that. East FM, Kenya's premier Asian mix.

ਨੀ ਤੂੰ ਜੱਟ ਨੂੰ ਪਸੰਦ ਹੋ ਗਈ ਗਰਮੀ 'ਚ ਠੰਡ ਹੋ ਗਈ ਮੈਂ ਤੇਰਾ ਚੌਕਲੇਟ ਤੂੰ ਮੇਰੀ ਖੰਡ ਹੋ ਗਈ ਮੈਂ ਵੀ ਮਲੰਗ ਹੋਇਆ ਤੂੰ ਵੀ ਮਲੰਗ ਹੋ ਗਈ ਤਿਰਛੀ ਨਜ਼ਰ ਤੇਰੀ ਆਸ਼ਕਾਂ ਲਈ ਭੰਗ ਹੋ ਗਈ।

0: ਯਾਰ ਅਨਮੁੱਲੇ ਇਹ ਗਾਣਾ ਸੀਗਾ ਸ਼ਹਿਰੀ ਮਾਨ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਪ੍ਰੋਗਰਾਮ ਆਪਣਾ ਪੰਜਾਬ ਵਿਸ਼ਾਲ ਦੇ ਨਾਲ ਨਾਲੇ ਬਹੁਤ ਇਹਨਾਂ ਨੂੰ ਤਾਂ ਮੈਂ ਭੁੱਲ ਹੀ ਗਿਆ ਸੀਗਾ ਸ਼ਹਿਰੀ ਮਾਨ ਨੂੰ ਤਾਂ ਬਹੁਤ ਹੀ ਉਮਦਾ ਕਲਾਕਾਰ ਇਹ ਪਹਿਲਾ ਗਾਣਾ ਇਹਨਾਂ ਨੇ ਐਕਚੁਅਲੀ ਰਿਲੀਜ਼ ਕੀਤਾ ਸੀਗਾ ਯੂਟਿਊਬ 'ਤੇ ਐਂਡ ਆਹੀ ਗਾਣਾ ਸੀਗਾ ਯਾਰ ਅਨਮੁੱਲੇ ਨਾਲੇ ਇਹ ਗਾਣਾ ਜਦੋਂ ਇਹਨਾਂ ਨੇ ਰਿਲੀਜ਼ ਕੀਤਾ ਬਹੁਤ ਹੀ ਵੱਡਾ ਹਿੱਟ ਹੋਇਆ ਮੈਨੂੰ ਅੱਜ ਵੀ ਯਾਦ ਆ ਮੈਂ ਨਾਲੇ ਮੇਰੇ ਕੁਛ ਦੋਸਤ ਅਸੀਂ ਬੈਠੇ ਹੋਏ ਸੀਗੇ ਇਕੱਠੇ ਨਾਲੇ ਅਸੀਂ ਗਾਣਾ ਸੁਣਿਆ ਇਹ ਐਂਡ ਸਾਨੂੰ ਇੰਨਾ ਪਸੰਦ ਆਇਆ ਨਾਲੇ ਸਾਡੇ ਵਾਸਤੇ ਇਹ ਗਾਣਾ ਅਸੀਂ ਚਾਰ ਪੰਜ ਦੋਸਤ ਐਸੇ ਜਿਹੜੇ ਅੱਜ ਵੀ ਇੱਕ ਦੂਜੇ ਦੇ ਨਾਲ ਬਹੁਤ ਕਰੀਬ ਆ ਨਾਲੇ ਸਾਨੂੰ ਇੰਨਾ ਪਸੰਦ ਆਇਆ ਕਿ ਅਸੀਂ ਕੁਛ ਵੀ ਅਗਰ ਕਰੀਏ ਬਾਹਰ ਜਾਈਏ ਜੇ ਕੋਈ ਪਾਰਟੀ ਦੇ ਵਿੱਚ ਵੀ ਜਾਈਏ ਡੀ ਜੇ ਨੂੰ ਹਮੇਸ਼ਾ ਰਿਕੁਐਸਟ ਕਰਦੇ ਸੀਗੇ ਕਿ ਇਹ ਗਾਣਾ ਜ਼ਰੂਰ ਵਜਾਓ ਜਿੱਦਾਂ ਇੱਕ ਸੈਂਸੇਸ਼ਨ ਨਹੀਂ ਹੋ ਜਾਂਦੀ ਜਿੱਦਾਂ ਮਤਲਬ ਇਹਦੇ ਬਾਰੇ ਮੈਂ ਗੱਲ ਕੀਤੀ ਸ਼ਹਿਰੀ ਮਾਨ ਬਾਰੇ ਇਹਨਾਂ ਨੇ ਆਪਣਾ ਗਾਣਾ ਰਿਲੀਜ਼ ਕੀਤਾ ਸੀਗਾ ਯਾਰ ਅਨਮੁੱਲੇ ਯੂਟਿਊਬ ਦੇ ਵਿੱਚ ਰਿਲੀਜ਼ ਹੋਇਆ ਨਾਲੇ ਬਹੁਤ ਹੀ ਵੱਡਾ ਹਿੱਟ ਹੋ ਗਿਆ ਇਹ ਬਹੁਤ ਹੀ ਵੱਡੇ ਸਿੰਗਰ ਬਣ ਗਏ ਨਾਲੇ ਇੱਦਾਂ ਹੀ ਜਿਹੜਾ ਆਪਾਂ ਗਾਣਾ ਪਹਿਲਾਂ ਸੁਣਿਆ ਸੀਗਾ ਜੋ ਕਿ ਸੀ ਦਿਲ ਲਾਲਵਾਂ ਨਾਲੇ ਇਹ ਗਾਣਾ ਜੇ ਮਤਲਬ ਅੱਜ ਕੱਲ੍ਹ ਪਲੈਟਫਾਰਮਸ ਕਾਫੀ ਨੇ ਇਹ ਵੀ ਗਾਣਾ ਇੱਦਾਂ ਦਾ ਹੀ ਹਿੱਟ ਹੋ ਸਕਦਾ ਆ ਅੱਜ ਕੱਲ੍ਹ ਪਲੈਟਫਾਰਮਸ ਬਹੁਤ ਜ਼ਿਆਦਾ ਨੇ ਇੰਸਟਾਗ੍ਰਾਮ ਹੋ ਗਿਆ ਜਾਂ ਕੋਈ ਸੋਸ਼ਲ ਮੀਡੀਆ ਸਾਈਟਸ ਹੋ ਗਈ ਐਂਡ ਯੂਟਿਊਬ ਹੋ ਗਿਆ ਹਰ ਇੱਕ ਬੰਦਾ ਆਪਣਾ ਆਪਣਾ ਟੈਲੈਂਟ ਜ਼ਰੂਰ ਦਿਖਾਉਂਦਾ ਹੈ ਨਾਲੇ ਆਈ ਥਿੰਕ ਇਹ ਬਹੁਤ ਹੀ ਵੱਡੀ ਗੱਲ ਆ ਕਿ ਲੋਕਾਂ ਨੂੰ ਇੱਕ ਪਲੈਟਫਾਰਮ ਮਿਲ ਗਿਆ ਇੱਕ ਚੀਜ਼ ਮਿਲ ਗਈ ਜਿੱਥੇ ਉਹ ਆਪਣੇ ਆਪ ਨੂੰ ਦਰਸਾ ਸਕਦੇ ਆ ਆਪਣੇ ਹੁਨਰ ਨੂੰ ਦਰਸਾ ਸਕਦੇ ਆ ਆਪਣੇ ਕੇਪੇਬਿਲਿਟੀਜ਼ ਨੂੰ ਦਰਸਾ ਸਕਦੇ ਆ ਆਪਣੇ ਟੈਲੈਂਟ ਨੂੰ ਦਿਖਾ ਸਕਦੇ ਆ ਨਾਲੇ ਸਿਰਫ ਗਾਣੇ ਨਹੀਂ ਕਿ ਉਹ ਅੱਜ ਕੱਲ੍ਹ ਬਹੁਤ ਸਾਰੇ ਲੋਕ ਆਪਣੇ ਕੀ ਕਹਿੰਦਾ ਫਨੀ ਰੀਲਸ ਵੀ ਬਣਾਉਂਦੇ ਨੇ ਸਟੈਂਡ ਅਪ ਕਾਮੇਡੀ ਬਹੁਤ ਸਾਰੇ ਲੋਕ ਕਰਦੇ ਨੇ ਨਾਲੇ ਸਟੈਂਡ ਅਪ ਕਾਮੇਡੀ ਕਰਨਾ ਆਸਾਨ ਨਹੀਂ ਲੇਕਿਨ ਲੋਕ ਕਰਦੇ ਨੇ ਨਾਲੇ ਬਹੁਤ ਹੀ ਜ਼ਿਆਦਾ ਹਿੱਟ ਹੋ ਜਾਂਦੇ ਨੇ ਬਿਕੋਜ਼ ਆਫ ਦੀਜ਼ ਸੋਸ਼ਲ ਮੀਡੀਆ ਪਲੈਟਫਾਰਮਸ ਨਾਲੇ ਇੱਕ ਵਾਰ ਫਿਰ ਸਭ ਤੋਂ ਪਹਿਲਾਂ ਤਾਂ ਬੁਜਾਰਤ ਦਾ ਆਪਾਂ ਨੂੰ ਜਵਾਬ ਆ ਗਿਆ ਨਾਲੇ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਸਹੀ ਜਵਾਬ ਦਿੱਤਾ ਆ ਉਹ ਆ ਮਿਸਿਸ ਸੁਮਨ ਤੁਸੀਂ ਸਾਨੂੰ ਬਿਲਕੁਲ ਸਹੀ ਜਵਾਬ ਦਿੱਤਾ ਜੈ ਸ਼੍ਰੀ ਤੁਸੀਂ ਵੀ ਸਾਨੂੰ ਬਿਲਕੁਲ ਸਹੀ ਜਵਾਬ ਦਿੱਤਾ ਆ ਹੋਰ ਵੀ ਜਵਾਬ ਆਏ ਨੇ ਲੇਕਿਨ ਉਹ ਗਲਤ ਨੇ ਸੋ ਇੱਕ ਵਾਰ ਫਿਰ ਮੈਂ ਤੁਹਾਨੂੰ ਬੁਜਾਰਤ ਯਾਦ ਦਿਲਾ ਦੇਵਾਂ ਕਿ ਬੁਜਾਰਤ ਆ ਸਿਰ ਆ ਪਰ ਬਾਲ ਨਹੀਂ ਸਿਰ ਆ ਪਰ ਬਾਲ ਨਹੀਂ ਪੈਰ ਹਨ ਪਰ ਚੱਲਦਾ ਨਹੀਂ ਸਿਰ ਆ ਪਰ ਬਾਲ ਨਹੀਂ ਪੈਰ ਹਨ ਪਰ ਚੱਲਦਾ ਨਹੀਂ ਇਹ ਕਿਹੜੀ ਚੀਜ਼ ਬਾਰੇ ਮੈਂ ਗੱਲ ਕਰ ਰਿਹਾ ਤੁਸੀਂ ਮੈਨੂੰ ਆਪਣੇ ਜਵਾਬ ਭੇਜ ਸਕਦੇ ਹੋ ਤੁਹਾਨੂੰ ਮੈਂ ਸੁਰਾਗ ਵੀ ਦਿੱਤਾ ਸੀਗਾ ਦੈਟ ਆਪਾਂ ਜਦੋਂ ਢਾਬਿਆਂ 'ਤੇ ਜਾਂਦੇ ਹਾਂ ਆਪਾਂ ਅਕਸਰ ਇਹੀ ਇਸ ਚੀਜ਼ ਦੇ ਉੱਤੇ ਬੈਠ ਕੇ ਰੋਟੀ ਖਾਂਦੇ ਹਾਂ ਨਾਲੇ ਜਦੋਂ ਆਪਾਂ ਖੈਰ ਅੱਜ ਕੱਲ੍ਹ ਤਾਂ ਨਿਰੂਪੀ ਵਿੱਚ ਤਾਂ ਮੈਂ ਸ਼ੋਰ ਨਹੀਂ ਹਾਂ ਬਟ ਆਪਾਂ ਜੇ ਪੰਜਾਬ ਜਾਈਏ ਅੱਜ ਵੀ ਆਪਾਂ ਅਕਸਰ ਲੋਕ ਹਮੇਸ਼ਾ ਕਹਿੰਦੇ ਹਾਂ ਕਿ ਯੂ ਨੋ ਵਟ ਡੈਸ਼ ਹੁਣ ਮੈਂ ਤੁਹਾਨੂੰ ਦੱਸ ਰਿਹਾ ਇੱਕ ਹੋਰ ਸੁਰਾਗ ਦੇ ਰਿਹਾ ਡੈਸ਼ ਡਾਲਾ ਡੈਸ਼ ਉਹ ਜਵਾਬ ਆ ਤੁਸੀਂ ਮੈਨੂੰ ਦੱਸੋ ਕੀ ਜਵਾਬ ਆ ਡੈਸ਼ ਡਾਲਾ ਸੋ ਤੁਸੀਂ ਮੈਨੂੰ ਆਪਣਾ ਜਵਾਬ ਭੇਜ ਸਕਦੇ ਹੋ 0701 106 106
1: Kenya's premier Asian mix
2: East FM
1: is celebrated from South Sea, Parklands to Westlands.
2: East FM
1: Kenya's premier
2: Asian mix.

0: ਇਹ ਸੀਗਾ ਗਾਣਾ ਲਾਰੇ ਮਨਿੰਦਰ ਬੁੱਟਰ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਪ੍ਰੋਗਰਾਮ ਆਪਣਾ ਪੰਜਾਬ ਵਿਸ਼ਾਲ ਦੇ ਨਾਲ ਨਾਲ ਇੱਕ ਵਾਰੀ ਫਿਰ ਤੁਹਾਨੂੰ ਯਾਦ ਦਿਲਾ ਦੇਵਾਂ ਕਿ ਇੱਕ ਮੈਡੀਕਲ ਸਕੀਮ ਆ ਗੁਰੂ ਨਾਨਕ ਮੈਡੀਕਲ ਪਲਾਨ ਜੋ ਕਿ ਇੱਕ ਅਫੀਲੀਏਟਿਡ ਬੋਡੀ ਆ ਜੁੜੀ ਹੋਈ ਆ ਉਹ ਬੋਡੀ ਈਸਟ ਅਫਰੀਕਨ ਰਾਮਗੜੀਆ ਬੋਰਡ ਦੇ ਨਾਲ ਨਾਲੇ ਸਾਨੂੰ ਸਾਰਿਆਂ ਨੂੰ ਆਮੰਤ੍ਰਿਤ ਕਰ ਰਹੇ ਨੇ ਇਨਵਾਈਟ ਕਰ ਰਹੇ ਨੇ ਫੋਰ ਫਰੀ ਹੈਲਥ ਅਵੇਅਰਨੈਸ ਐਂਡ ਗਲੋਬਲ ਮੈਡੀਕਲ ਸੋਲਿਊਸ਼ਨ ਸੈਮੀਨਾਰ ਨਾਲ ਇਹ ਹੋ ਰਿਹਾ ਆ ਐਸ ਜੀ ਵੀ ਪੀ ਹੋਲਿਸਟਿਕ ਹੋਸਪਿਟਲ ਦੇ ਨਾਲ ਜੋ ਕਿ ਇੰਡੀਆ ਵਿੱਚ ਮੌਜੂਦ ਆ ਨਾਲੇ ਬਹੁਤ ਹੀ ਐਕਸਪੀਰੀਅੰਸ ਡਾਕਟਰਸ ਆਪਣੀ ਨੌਲੇਜ ਆਪਣੀ ਸਕਿੱਲ ਸਾਡੇ ਨਾਲ ਸ਼ੇਅਰ ਕਰਨਗੇ ਭਾਵਾਂ ਉਹ ਤੁਹਾਨੂੰ ਕੋਈ ਵੀ ਤਕਲੀਫ ਹੋਵੇ ਜਾਂ ਤੁਸੀਂ ਜਾਣਦੇ ਹੋ ਕਿਸੇ ਨੂੰ ਕੋਈ ਤਕਲੀਫ ਹੋਵੇ ਭਾਵਾਂ ਉਹ ਕੁਛ ਵੀ ਹੋਵੇ ਮੂਵਮੈਂਟ ਡਿਸਆਰਡਰਸ ਹੋਣ ਜਾਂ ਰਿਫਰੈਕਚਰੀ ਨਿਊਰੋਪੈਥਿਕ ਪੇਨ ਹੋਵੇ ਨਿਊਰੋਲੋਜਿਸਟ ਵੀ ਆ ਰਹੇ ਨੇ ਐਂਡੋਸਕੋਪਿਕ ਸਪਾਈਨ ਸਰਜਰੀ ਵਾਸਤੇ ਡਾਕਟਰਸ ਆ ਰਹੇ ਨੇ ਨਾਲੇ ਪੀਡਰੈਟਿਕ ਔਰਥੋਪੈਡਿਕ ਸਰਜਰੀ ਵਾਸਤੇ ਵੀ ਡਾਕਟਰਸ ਆ ਰਹੇ ਨੇ ਨਾਲ ਇਹ ਸਿਰਫ ਸਾਨੂੰ ਆਪਣਾ ਐਕਸਪਰਟ ਮੈਡੀਕਲ ਓਪੀਨੀਅਨ ਨਹੀਂ ਦੇਣਗੇ ਇਹ ਐਕਸਪਲੇਨ ਵੀ ਕਰਨਗੇ ਕਿ ਫਰੋਮ ਟਰੈਵਲ ਅਰੇਂਜਮੈਂਟਸ ਟੂ ਦਾ ਸੀਕਿੰਗ ਮੈਡੀਕਲ ਕੇਅਰ ਸਾਰਾ ਕੁਛ ਇਹ ਸਾਨੂੰ ਐਕਸਪਲੇਨ ਕਰਨਗੇ ਨਾਲ ਇਹ ਸੈਮੀਨਾਰ ਹੋ ਰਿਹਾ 19 ਜੁਲਾਈ ਨੂੰ 19th of July 2026 ਜੋ ਕਿ ਸੰਡੇ ਆ ਫਰੋਮ 10 AM ਟੂ 1 PM ਐਂਡ ਵੈਨਿਊ ਆ ਰਾਮਗੜੀਆ ਗੁਰਦੁਆਰਾ ਸਾਹਿਬ ਪੰਗਾਨੀ ਤੁਸੀਂ ਉੱਥੇ ਆਓ ਨਾਲੇ ਜੇ ਤੁਹਾਨੂੰ ਲੱਗਦਾ ਤੁਹਾਨੂੰ ਪਤਾ ਕਿ ਕਿਸੇ ਨੂੰ ਕੋਈ ਤਕਲੀਫ ਆ ਜਾਂ ਕੋਈ ਬਿਮਾਰੀ ਆ ਨਾਲੇ ਉਹਨਾਂ ਨੂੰ ਹੈਲਪ ਦੀ ਜ਼ਰੂਰਤ ਆ ਤਾਂ ਪਲੀਜ਼ ਉਹਨਾਂ ਨੂੰ ਵੀ ਦੱਸੋ ਯਾਰ ਇਹ ਤੋਂ ਬਾਅਦ ਗੁਰੂ ਕਾ ਲੰਗਰ ਵਿਲ ਬੀ ਸਰਵਡ
1: East FM.
2: Shit, bro, this shooting in the wind, what's good with it? Watch out, man, watch out, Del G coming, man.
3: Oh, word?
2: They say he the GOAT, he all the way tapped
3: with. Yeah, dog, you're killing the game.
2: Oh, Del G, watch out.